ਜਾਣੀ ਲੈ ਖੜਗ ਹਾਥ ਫਿਰ ਕਹਾ ਠਹਿਰ ਲੈ ਤੇ ਨਾਣੀ ਲੈ ਤੇ ਨਾਣੀ ਅੰਬਰ ਬੋਲਾ ਲੈ ਤੇ ਨਾਣੀ ਧਰਤੀ ਬੋਲ